ਅਗਰ ਦੋ ਵੇਲੇ ਕਹਿਣਾ ਛੇ ਆਇਨੇ ਖਟਕ ਖਾਲੀ ਤੋ ਮੰਦੇ ਅਬੂ ਸਿਸਟਰ ਨਦੀ ਗਰੋਨੇ ਦੇ ਮਿਜਾ ਅਮੋਂਦੇ ਖਾਂ ਦੇ ਅਬੂ ਵਾਲੇ ਸਿਸਟਰ ਛੇ ਦੀ ਅਗਾ ਗਰੋਨੀ ਦੀ ਔ ਯਾਨੀ ਕਿ ਦੋ ਦੇ ਤਰੋੜਿਆਨੋ ਖਬਰ ਹੈ ਕਵੇਸ਼ਾ ਔ ਮੋਹ ਅਚਾ ਦੇ ਮੋਹ ਚਾਚਾ ਨਸ਼ਤਾ ਹੋ ਪੋਜੜਾ ਕਿ ਮੈਂ ਦੁਮਰਾ ਮਿਨੇ ਦੋ ਛੇ ਜ਼ਾ ਹਦ ਛੇ ਸਹਾਦੀ ਨਸ਼ਤਾ ਹੈ ਬਸ ਡੇਰ ਅਰਮੋਨ ਮੇ ਦਾ وعلیکم السلام ਮੋਮਨ ਮੈਂ ਅਬੂ ਗਰੋਂਦਾ ਹੈ ਔਰ ਬਾਬਾ ਜੀ ਮੈਂ ਅਰਮੰਦੇ ਗਰੋਂਦਾ ਹੈ ਨਵੇਂ ਦਾਦੀ ਅਰਮੰਦੇ ਗਰੋਨਾ ਦੋ ਔਰ ਨਵੇਂ ਅਮੀ ਅਰਮੰਦੇ ਗਰੋਨਾ ਦੋ ਔਰ ਇਲਾ ਇਲਾ ਅਰਮੰਦੇ ਗਰੋਨੀ ਦੀ ਖੋ ਡੇਰੇ ਨਾ

0: ਮਯਨ ਸ਼ਾਹ ਉਸਰਾ ਤਵ ਹੈ ਚਿਦੜ ਸਬਰ ਕਾ ਮਯਨ
1: ਅੰਸਾ ਬੇਰਾ
2: ਜਈ ਰਾ
1: ਆਂਸਰ ਜਈ
2: ਯੋਰੀ ਖੋ ਟੁਕੜਾ ਮੋਖ ਨਕੜਾ ਯੋਰੀ ਖੋ ਟੁਕੜਾ ਮੋਖ ਨਕੜਾ